0: ਜ਼ਿਆਦਾ ਤਾਂ ਇਸ 'ਚ ਸਰਕਾਰ ਜਿਹੜੀ ਇਸ ਹੈ ਨਿਊਨਤਮ ਸਮਰਥਨ ਮੁੱਲ ਜਿਹੜਾ ਸਹਿ ਇਸ ਜ਼ਰੂਰ ਦਿੰਦੀ ਹੈ। ਕਹਿੰਦੇ ਇੱਕ ਗੱਲ ਇਸ 'ਤੇ ਹੋਰ ਵੀ ਹੁੰਦੀ ਕਿ ਅਸਾਂ ਦੇ ਕਿਸਾਨ ਸਾਥੀ ਜਿਹੜੇ ਸਹਿ ਵਿੱਚ ਕੋਈ ਵੀ ਜਿਹੜੇ ਵਿਚੋਲੀਏ ਨੇ ਸਹਿ ਅਸਾਂ ਦੇ ਕਿਸਾਨ ਸਾਥੀਆਂ ਦਾ ਸ਼ੋਸ਼ਣ ਬਿਲਕੁਲ ਵੀ ਨਹੀਂ ਕਰੀ ਪਾਉਂਦੇ। ਤਾਂ ਕਹਿੰਦੇ ਸਰਕਾਰ ਜਿਹੜੀ ਇਸ ਕਿਸਾਨਾਂ ਤਾਂ ਜਿਹੜੀ ਇਸ ਸਰਕਾਰਾਂ ਲਾ ਵੇਚਣ ਦਾ ਇੱਕ ਸੁਰੱਖਿਅਤ ਵਿਕਲਪ ਜਿਸ ਨੂੰ ਲੈ ਸਕਦੇ ਇਹ ਅਸਾਂ ਦਾ MSP ਯਾਨੀ ਕਿ ਨਿਊਨਤਮ ਸਮਰਥਨ ਮੁੱਲ ਹੈ। ਤਾਂ ਕਿਸਾਨ ਸਾਥੀ ਇਸ ਕਰਨੇ ਇਸ ਮੁੱਲੇ ਕਰਨੇ ਤੁਸੀਂ ਆਪਣੀਆਂ ਫਸਲਾਂ ਦਾ ਜਿਹੜਾ ਹੈ ਸਹੀ ਉਤਪਾਦਨ ਵੀ ਕਰ ਸਕਦੇ, ਇੱਕ ਅੰਤਿਸ਼ 'ਚ ਤੁਸੀਂ ਉਹ ਜਿਹੜਾ ਸਹਿ ਲਾਭ ਵੀ ਹੋਣਾ ਕਦੇ ਅੱਛੇ ਦਾਮ ਵੀ ਮਿਲਣੇ ਨੇ। ਤਾਂ ਫਿਰ ਹੀ ਕਿਸਾਨ ਸਾਥੀਓ ਇਹ ਤੀ ਅਸਾਂ ਦੇ ਅੱਜ ਦੇ ਕਾਰਜਕ੍ਰਮ ਮੌਜਾਂ ਗਰਾਈਂ ਦੀਆਂ 'ਚ ਜਾਣਕਾਰੀ ਨਿਊਨਤਮ ਸਮਰਥਨ ਮੁੱਲ। ਤਾਂ ਇੱਕ ਕੁਛ ਸੰਦੇਸ਼ ਜਿਹੜੇ ਨੇ ਤੁਸੀਂ ਸੁਣਾਉਣੇ ਨੇ, ਕਦੇ ਚਲਦੇ ਚਲਦੇ ਤੁਸੀਂ ਉਹ ਕਾਰਜਕ੍ਰਮ 'ਚ ਇੱਕ ਲੋਕ ਗੀਤ ਹੋਰ ਸੁਣਾਉਣਾ ਹੈ।
1: डॉक्टर साहब, मीनू बिटिया को अक्सर चक्कर आते रहते हैं, थकान भी बहुत लगती है, इसके हाथ पैर हमेशा ठंडे ही रहते हैं, देखो ना कैसी पीली पड़ गई है।
2: इसे अनीमिया है, इसके शरीर में आयरन की बहुत कमी है। इसे पूरा करने के लिए चुकंदर, टमाटर, गाजर और हरी पत्तेदार सब्जियों को लोहे की कढ़ाई में बनाकर खिलाओ और अभी कुछ दिनों के लिए आयरन की टैबलेट भी खिला सकती हो।
1: जी डॉक्टर साहब,
2: सिर्फ इसे नहीं सभी को अनीमिया से बचने के लिए ख्याल रखना चाहिए।
3: नेशनल हेल्थ मिशन हिमाचल प्रदेश जनहित में जारी।
4: ओ बुल्ला बुली, अपने परिवार की फिक्र तो सपना जो होंदी है, पर भविष्य की सुरक्षा बारे तुसा कदी सोचा? हां जी, इसा वास्ते डाकघर ले आया है डाक जीवन बीमा, अपने परिवार की सुरक्षित भविष्य दा भरोसा। डाक जीवन बीमा च कई योजनाएं हैं जिन्हां की सुरक्षा, संतोष, सुविधा, युगल सुरक्षा ते बाल जीवन बीमा। अपनी जरूरत अनुसार योजना चुनो ते परिवार दे भविष्य जो सुरक्षित बनाओ। हुन शहरी लोका वास्ते भी ग्रामीण डाक जीवन बीमा RPLI दी सुविधा आई गई है। गांव हो या शहर, अपने परिवार दी सुरक्षा वास्ते डाकघर तुहांदे कन्ने है। ते फिर देर कजो करा दे, अजे अपने नजदीकी डाकघर जान्यो ते डाक जीवन बीमा दी पूरी जानकारी ले आन्यो। डाक जीवन बीमा, अपने परिवार दी सुरक्षित भविष्य दा भरोसा।